0: سلم میرے پاکستان ٹورانٹو سی ایم آر 101.3 FM. کیونکہ اذان مغرب کا وقت ہمارے پروگرام کے دوران ہوتا ہے اور اس کو نشر کرنا بہت ضروری ہے, اور اس لیے وہ سم ٹائم تھوڑا وقت کم بچتا ہے, لیکن بہرحال یہ بھی ہمارے پروگرام کا ایک لازمی حصہ ہے. بلال صاحب, کراچی میں باسر افراد کا فیملی کو ہراساں کرنے کا واقعہ ہے, اور کراچی کے علاقے فیروز آباد میں ڈبل کیبن میں سوار میرزادہ نے جوڑے کی جانب سے کار سوار فیملی کو جو ہے وہ ہراساں کیا گیا اور گاڑی کو نقصان پہنچانے کا واقعہ پیش آیا ہے. اس کیس کا انجام بھی پچھلے سال ہونے والے سلمان فاروقی والے کیس جیسا ہی ہوگا, یا اس پہ کچھ ویسے ہوتا نہیں ہے؟ اس قسم کے جتنے بھی واقعات ہوئے ہیں ان دی اینڈ جو ہے کوئی صلح یا کوئی ایسا طریقہ ہو جاتا ہے کہ کیا اس پہ بات کریں.
1: جی جی, ایسی ہے. اور یہ جو باثر شخص کا جو یہ جب لفظ استعمال کیا جاتا ہے تو دیکھیں, جو ڈبل کیبن گاڑی جس کا ذکر کیا جا رہا ہے, پاکستان میں یہ گاڑی کم سے کم 1.5 کروڑ روپے سے کم میں نہیں آتی. اور دوسری طرف جو فیملی ہے جس گاڑی میں بیٹھی ہے وہ کوئی سیکنڈ ہینڈ گاڑی تقریباً 12 لاکھ 15 لاکھ روپے والی اس طرح کی گاڑی جو ہے نا, وہ عام گاڑی محسوس ہو رہی ہے جو اس کا انٹیریئر ہے اس کو دیکھ کے یہ اندازہ ہو رہا ہے. تو ایک طرف جو ہے وہ ایک لوور مڈل کلاس کی فیملی ہے جو اپنے جو ہے نا وہ گھر سے نکلی ہوئی ہے. غلطی بالکل ہو سکتی ہے, جو پچھلے سال جس واقعے کا بھی آپ ذکر کر رہے ہیں سلمان فاروقی والے کا, وہاں پہ بھی وہ رائڈر وہ جو بچہ تھا غلطی جو بائک پہ جا رہا تھا اس کی غلطی تھی کہ اس سے جو ہے نا وہ گاڑی ہٹ ہو گئی. یہ قصور کی بات جو ہے نا وہ نہیں ہے. یہاں پہ بھی بالکل ہو سکتا ہے انہوں نے راستہ نہ دیا ہو اور اپنے دھیان میں فیملی تھی, بچے تھے, فیملی اپنے دھیان میں جا رہی ہو اور گاڑی کو راستہ نہیں دیا تو وہ جو ہے نا وہ ٹیسٹ میں آ گئے. لیکن کہیں بھی جو ہے نا وہ اس کی اجازت نہیں دی جا سکتی کہ آپ قانون کو جو ہے وہ اپنے ہاتھ میں لے لیں. اگر آپ کو پرابلم تھی آپ اس ادارے میں شکایت کر سکتے ہیں, آپ ٹریفک پولیس کو شکایت کر سکتے ہیں, آپ ان کے خلاف جو ہے نا وہ مطلب ایک درخواست دے سکتے ہیں. ایک سب سے بڑی جو اس میں پرابلم ہے وہ یہ ہے کہ جب آپ فیملی کے ساتھ ہوں اور اس فیملی کے ساتھ بچے ہوں, وہاں پہ ہم نے دیکھا کہ وہ جس طریقے سے میاں بیوی جو ہے وہ چلا رہے ہیں, سب کچھ کر رہے ہیں, بچوں کے اوپر جو ہے نا وہ ذہنی طور پہ ایک بڑا جو ہے نا وہ ٹراما جو ہے نا اس طرح کے واقعات کا رہ جاتا ہے. میں خود وٹنس ہوں, ایک دفعہ میرے ساتھ بھی ایسی جو ہے وہ اسی قسم کی ہراسانی کا جو ہے واقعہ پیش آیا تھا. میری بیٹی جو ہے وہ میرے ساتھ تھی تو وہ آج تک جو ہے نا وہ اس واقعے کو اور چیز کو جو ہے نا وہ نہیں بھولتی. تو یہ جو کیا کہتے ہیں اپنا جو بچے ہوتے ہیں نا ان کے ہوتے ہوئے کم سے کم اسپیشلی ابھی ٹھیک ہے انہوں نے ایف آئی آر درج کروا دی ہے اور اس کے اوپر جو ہے نا وہ ایف آئی آر درج ہوگی, کاروائی بھی ہوگی. ایف آئی آر درج کروانے کا مقصد بھی ہوتا ہے کہ بعض اوقات فیملیز جو ہوتی ہیں نا وہ خود بھی وہ دیکھ رہی ہوتی ہیں کہ یار اگلی فیملی پیسے والی ہے طاقت والی ہے تو کہیں نہ کہیں اس کے اندر سیٹلمنٹ ہو جائے گی, چلو ہمیں کچھ نہ کچھ مل ہی جائے گا.
0: ٹھیک. اچھا, پاکستان کرکٹ ٹیم آسٹریلیا کے خلاف ون ڈے سیریز میں 30 مئی سے شروع ہو رہی ہے, اور سائم ایوب اور فخر زمان کو جو ہے وہ پی سی بی نے کہا کہ وہ انفٹ ہے. سائم ایوب نے پورا ٹورنامنٹ پی ایس ایل کا کھیلا, کچھ بھی نہیں تھا. جیسے بابر اعظم کو پہلے ٹیسٹ کے لیے کہا گیا کہ انفٹ ہیں, چلیں فخر زمان تو تھوڑا سا مسئلہ ان کا ہے فٹنس کا, تو کیا لگتا ہے ان کو باہر کیا گیا ہے, خود باہر ہوئے ہیں, واقعی انجرڈ ہیں؟
1: جی دیکھیں, فٹنس کے اگر اتنے مسئلے مسائل ہیں اور ہمارے پلیئر جتنے مطلب یہ کہ وہ رہتے ہیں تو پھر ان کو مطلب یہ کہ تھوڑا سا غور کرنا چاہیے کہ جو ہے نا وہ ہم کس طریقے سے ان کو جو ہے نا وہ کھلا رہے ہیں. آپ ایسے ٹورنامنٹس پہ ان کو نہ کھیلنے دیا کریں. اور دیکھیں, آپ کی اوپننگ جوڑی ہے اور اگر آپ اوپننگ جوڑی کے ساتھ ہی جو ہے نا وہ نہیں جاتے تو ابھی جو ہماری میں نے دیکھ رہا تھا ٹیسٹ میچ کے اندر, مجھے تو وہ بچوں کا نام بھی نہیں پتا تھا جو اوپننگ جو ہے نا وہ کر رہے تھے.
0: جی جی,
1: مطلب دیکھیں نا اوپننگ جو ہے وہ بڑی مطلب ایک ایک ٹیم کی آپ کیا اس کو بول سکتے ہیں, بڑی بیس ہوتی ہے. اگر آپ بیس ہی جو ہے نا وہ جو ہے نا وہ بنا رہے اور اب کیا اوپننگ کروائیں گے دوبارہ بابر اعظم اور رضوان سے جو ہے نا وہ کروائیں گے, تو اگر یہ آپ کا جو ہے نا وہ مطلب یہ کہ ہے آپ دوبارہ اس کمبینیشن کو جو ہے, کیونکہ ابھی ہم نے دیکھا کہ ٹیسٹ میچ کے اندر بھی دونوں کی پرفارمنس بہت اچھی تھی, رضوان کی بھی بہت اچھی تھی اور بابر اعظم کی بھی بہت اچھی
0: تھی.
1: تو اگر آپ کو لگتا ہے کہ مطلب وہ جو ہے نا وہ آپ ان کو جو ہے نا وہ دوبارہ چانس دینا چاہ رہے ہیں تب بھی زیادتی ہے کہ مطلب اگر آپ ان دونوں کو اس طریقے سے جو ہے نا وہ باہر کرتے ہیں, اگر آپ نے یہ ٹیسٹنگ جو ہے نا وہ کرنی تو مجھے کہیں نہ کہیں جو ہے نا وہ لگتا ہے کہ بہرحال
0: چلیں جناب کالز لے لیتے ہیں اور جتنی دیر اس دوران میں کالز میں لے سکا وہ لوں گا. ابھی جو نمبر ہے اونلی ود اے نمبر اس کو ٹرائی کرتے ہیں, فرسٹ کالر جو ہمارے ہیں. جی سر, آپ آنے نے بات کیجیے.
2: السلام علیکم
0: جناب.
2: دیکھیں بٹی صاحب, بات عدلیہ کی ہو رہی تھی. عدلیہ ہر دور میں کسی نہ کسی طریقے سے یوز ہوتی آئی ہے, खासकर चीफ जस्टिस वगैरह जो दिल करता है वो करते आए हैं या उनसे करवाया जाता रहा है, तो वो दे आर रिस्पॉन्सिबल। तो फिर उनको जब पूछने वाला कोई है ही नहीं है तो वो करेंगे। अब देखें जे वन कॉन्स्टिट्यूशन एवेन्यू वाला अगर लेटेस्ट दे रहे हैं भाई, जब CDA ने सर्टिफाइड कर दिया, चीफ जस्टिस ने कह दिया, तो भाई लोगों को तुम पकड़ रहे हो, लोगों जिन्होंने लिया चले उनकी थोड़ी बहुत गलती है, लेकिन जब एक सर्टिफाइड कर दे CDA और चीफ जस्टिस भी कर दे, उसमें सब जजों के, जर्नैलों के, सियासतदानों के, सब के उसमें है, ये सब एक चट्टे बट्टे हैं। बाकी बात रह गई दूसरी, देखें मरवत और गंडापुर ने जो PTI के लिए किया है वो किसी ने भी अभी तक नहीं किया, उन्होंने मारे खाई क्या क्या नहीं किया, लेकिन जब उनसे कोई काम नहीं हो सका या नहीं कर सके एस्टेब्लिशमेंट के खिलाफ, तो अब उनको जब मौका मिलेगा तो फिर सर वो जब जूनियर आदमी आ जाएंगे तो वो कुछ ना कुछ तो करेंगे। बाकी बात तीसरी भी इसके साथ मिलाते हुए, बिलाल भाई साकिब निसार ने चीफ जस्टिस था तो, लेकिन उसमें कुछ तो शर्मो हया होनी चाहिए थी ना कि जनाब उसमें पनामा में तो नवाज शरीफ का नाम भी नहीं था, और फिर आप डिटाई से कह रहे हैं जी उन्होंने 100 मोटिव ले लिया। वो भाई 100 मोटिव ले लिया तो एक की बजाय 400 आदमी थे, चले किसी को तो बाद में पकड़ के दिखा देते ना कि भाई चले इसमें भाई जिसका नाम ही नहीं है, यहाँ उल्टी गंगा बहती रही है। बाकी लास्ट बात रह गई भट्टी साहब टेस्ट प्लेयर, ये भट्टी साहब आप प्रॉब्लम की तरफ क्यों नहीं जाते, ये चले हुए कारतूस है, और सबसे बड़ा बड़ा कारतूस मोहसिन नकवी है, उससे भी कोई शर्मो है चाहिए, छोड़ देनी चाहिए जान यार, छोड़ दो किसी और को मौका दो।
0: ठीक है साहब, थैंक यू, थैंक यू, बहुत शुक्रिया जी। शुजा भाई आप ऑन एयर हैं, शुजा भाई जी, जी शुजा भाई आप ऑन एयर हैं, बात।
3: अस्सलाम वालेकुम भट्टी साहब।
0: वालेकुम सलाम जी।
3: भट्टी साहब देखिए बात ये कि जिसका अभी सस्ती शोहरत का लफ्ज है, ये सस्ती शोहरत जो है ना इसने मरवा दिया पाकिस्तान को, खासतौर पर जब से सोशल मीडिया आया है और खासतौर पर जब से PTI को मीनार पाकिस्तान में हमारे ऊपर नाफज किया गया था। देखिए ये जजों ने जो जो फैसले दिए, सिजेरियन माफिया, कोई जज कह रहा है गुड टू सी यू, कोई जज अपनी गाड़ी दे रहा है किसी को, देखिए इस तरह से जब होता है तो फिर ये सब कुछ चलता है। मैं ये समझता हूँ कि जो भी अदलिया के साथ इस वक्त करेक्शन हो रही है ये होनी बहुत जरूरी थी, वरना पाकिस्तान का चलना मुश्किल था। जिस हिसाब से ये मिक्स किस्म की इन्होंने PTI ने अपनी हुकूमत के दौरे हुकूमत में जिस तरह से अदलिया के अंदर इंटरफेरेंस की, खासतौर पर इस्लामाबाद हाईकोर्ट और पेशावर हाईकोर्ट में
0: जी।
3: दूसरी बात यह है कि देखिए जो सलीम मरवत साहब है ना और गंडापुर, मेरा ख्याल में इन्होंने जितनी सीरियस पॉलिटिक्स की है KPK में और जो कुछ थोड़ा बहुत भी काम कहीं हुआ है तो मेरा ख्याल गंडापुर के जमाने में हुआ है, इस बंदे के हाथ में तो कुछ है ही नहीं, ये तो पाकिस्तान तोड़ने की बात करता है, इसके पास तो कुछ भी नहीं है। अगर कहता जी क्या सिपाही को कहता जी तुम पाकिस्तान तोड़, यार पाकिस्तान क्या टूटे कोई खिलौना है शीशे का कि तुम कहते हो पाकिस्तान तोड़ देंगे, तुम अपनी अपने आप को तो संभालो।
0: ठीक है, और एक बार सलाम जी, 541-541-5 चॉइस साहब जी। सर
4: अस्सलाम वालेकुम,
0: जी वालेकुम सलाम
4: पट्टी साहब की आ रही
0: थी जी, बिल्कुल ठीक, थैंक यू।
4: अच्छा पट्टी साहब एक ते ਇਹਨਾਂ ਚਲੋ ਇਹਨਾਂ ਤੇ ਗੱਲਾਂ ਕਰਨੇ ਫਿਰ ਲਾਸਟ ਤੇ ਗੱਲ ਕਰਨੇ। ਅੱਛਾ ਭੱਟੀ ਸਾਹਿਬ ਗੱਲ ਇਹ ਵੇ ਕੇ ਵੇਖੋ, ਮੈਂ ਬਿਲਾਲ ਭਾਈ ਜੀ ਸਾਹਿਬ ਦੀ ਗੱਲ ਕਰਦਾ ਪਾਰਸ਼ਲੀ ਐਗਰੀ ਕਰ ਰਿਹਾ ਤੇ ਪਾਰਸ਼ਲੀ ਇਖਤਲਾਫ ਵੀ ਕਰ ਰਿਹਾ ਜਿਹੜੀ ਜੱਜਾਂ ਵਾਲੀ ਉਹਨਾਂ ਗੱਲ ਕੀਤੀ। ਭੱਟੀ ਸਾਹਿਬ ਗੱਲ ਇਹ ਵੇ ਕਿ ਬਿਲਕੁਲ ਇਹ ਗਲਤ ਤਰੀਕਾ ਹੋਇਆ, ਇਹ ਇੰਜ ਨਹੀਂ ਹੋਣਾ ਚਾਹੀਦਾ, ਇਹਦੀ ਬਕਾਇਦਾ ਹੋਣਾ ਚਾਹੀਦਾ ਸੀ, ਔਰ ਅਗਰ ਇਹ ਗਲਤ ਸੀ ਤੇ ਫਿਰ ਉਹਨਾਂ ਬੰਦਿਆਂ ਨੂੰ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਮੁਲਕ ਵਿੱਚ ਇੱਕ ਰਵਾਇਤ ਬਣ ਗਈ ਹੈ ਜਿਹੜਾ ਦਿਲ ਕਰਦਾ ਉੱਠ ਤੇ ਪ੍ਰੋਫੈਸ਼ਨਲ ਜਿਹੜੇ ਨੇ ਐਪਲੀਕੇਸ਼ਨਾਂ ਦੇਣ ਵਾਲੇ ਲੋਕ ਨੇ ਤੇ ਕਦੀ ਕਿਸੇ ਨੂੰ ਕੁਛ ਹੋਇਆ ਨਹੀਂ, ਉਹਨੂੰ ਸਖ਼ਤ ਤਰੀਨ ਸਜ਼ਾ, ਅਗਰ ਇਹ 2-3 ਲੋਕਾਂ ਨੂੰ ਸਖ਼ਤ ਤਰੀਨ ਸਜ਼ਾ ਦੇ ਕੇ ਉਹਨਾਂ ਨੂੰ ਐਗਜ਼ੈਂਪਲ ਬਣਾ ਦੇਣਾ ਤੇ ਭੱਟੀ ਸਾਹਿਬ ਅੱਧੇ ਕੁ ਕੇਸ ਤੇ ਉਂਝ ਮੁੱਕ ਜਾਂਦੇ ਨੇ। ਕਿਉਂਕਿ ਵੇਖੋ ਹਰ ਚੀਜ਼ ਦਾ, ਅਗਰ ਮੈਂ ਭੱਟੀ ਸਾਹਿਬ ਕਿਸੇ ਦੀ ਰਾਤ ਦੇ ਉੱਤੇ ਇਲਜ਼ਾਮ ਲਾਉਣਾ, ਝੂਠਾ ਇਲਜ਼ਾਮ ਲਾਉਣਾ, ਫਿਰ ਮਤਲਬ ਪੂਰੀ ਦੁਨੀਆਂ ਦੇ ਵਿੱਚ ਇੱਕ ਤਰੀਕਾਕਾਰ ਹੈ ਨਾ ਕਿ ਉਹਨੂੰ ਫਿਰ ਜਿਹੜਾ ਬੰਦਾ ਗਲਤ ਇਲਜ਼ਾਮ ਲਾਉਂਦਾ ਉਹਦੇ ਕਾਨਸੀਕੁਐਂਸ ਵੀ ਕੱਲ੍ਹ ਨੂੰ ਉਹ ਭੁਗਤਦਾ।
0: ਠੀਕ ਹੈ,
4: ਠੀਕ ਹੈ ਕਿ ਗਲਤ,
0: ਠੀਕ ਹੈ ਸਰ ਜੀ।
4: ਔਰ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਗੱਲ ਤੇ ਅਗਲੀ ਵਾਰੀ ਤੇ ਇਹ ਗੱਲ ਹੋ ਗਈ
0: ਜੀ ਜੀ।
4: ਉਸ ਤੋਂ ਬਾਅਦ ਅਗਲੀ ਗੱਲ ਭੱਟੀ ਸਾਹਿਬ ਮੈਨੂੰ ਦੱਸੋ, ਸਸਤੀ ਸ਼ੋਹਰਤ, ਅਗਰ ਇਸ ਕਿਸਮ ਦਾ ਕੰਮ ਅਮਰੀਕਾ 'ਚ, ਕੈਨੇਡਾ 'ਚ, ਯੂਰਪ ਦੇ ਕਿਸੇ ਮੁਲਕ 'ਚ ਕੋਈ ਲੀਡਰ ਜਿਹੜਾ ਕਨਵਿਕਟਡ ਹੋ ਗਿਆ ਹੋਵੇ, ਕਿਉਂਕਿ ਇਹ ਪਾਰਟੀ ਤੇ ਬਣੀ ਸੀ ਉਸ ਫਰਸੂਦਾ ਨਿਜ਼ਾਮ ਦੇ ਖਿਲਾਫ, ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਫਰਸੂਦਾ ਨਿਜ਼ਾਮ ਚੱਲ ਰਿਹਾ ਸੀ, ਉਸ ਨਿਜ਼ਾਮ ਨੂੰ ਉਖਾੜਨ ਵਾਸਤੇ ਪਾਰਟੀ।
0: ਠੀਕ ਜੀ, ਠੀਕ ਚਲ ਸਭ ਕਲੋਜ਼ ਕਰੋਗੇ ਕਿਉਂਕਿ ਹਾਂ
4: ਜੀ
0: ਮੈਂ ਕਿ ਕਲੋਜ਼ ਕਰੋਗੇ, ਮੈਂ ਪ੍ਰੋਗਰਾਮ ਕਲੋਜ਼ ਕਰਨਾ, ਇੱਕ ਮਿੰਟ ਰਹਿ ਗਿਆ ਬਾਕੀ।
4: ਅੱਛਾ, ਇੱਕ ਇਸ ਗੱਲ ਲਿਆਦਾ, ਇਹ ਸਸਤੀ ਸ਼ੋਹਰਤ ਨਹੀਂ, ਇਹ ਹੋ ਸਕਦਾ ਇਸ ਆਪਣਾ ਲੋਕਾਂ ਦੇ ਵੋਟਾਂ ਦੇ ਹਕੂਕ ਦੀ ਵੀ ਖਿਲਾਫ ਵਰਜੀ ਹੋ ਰਹੀ ਹੋਵੇ ਨਾ, ਇਸ ਐਂਗਲ ਨੂੰ ਵੀ ਵੇਖੋ।
0: ਚਲੋ ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ।
4: ਪੰਡਿਤ ਸਾਹਿਬ ਇੱਕ ਛੋਟੀ ਜਿਹੀ ਗੱਲ
0: ਜੀ ਜੀ,
4: ਮੈਂ ਬਿਜਲੀ ਦੇ ਬਿੱਲ ਦੀ ਗੱਲ, ਸਾਡੀ ਤੁਹਾਡੀ ਗੈਸ ਦੇ ਆਪਣਾ ਉਹਦੇ ਉੱਤੇ ਚੱਲ ਰਹੀ ਸੀ ਗੱਲ
0: ਸਰ ਜੀ, ਕੋਈ ਟਾਈਮ ਖਤਮ ਹੋ ਕੱਲ ਗੱਲ ਕਰ ਲਾਂਗੇ, ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ। ਮਿਲਾਨ ਸਾਹਿਬ ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ, ਕੱਲ ਆਪਸੇ ਬਾਤ ਕਰਤੇ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ। ਜਨਾਬ ਆਜ ਮਿਨਿਸਟਰ ਸ਼ਫਕਤ ਅਲੀ ਜੋ ਸਦਰ ਟ੍ਰੇਜਰੀ ਬੋਰਡ ਹੈ, ਔਰ ਆਂਦਰੇ ਖੈਨਜਿਨ ਜੋ ਕਿ ਇੰਟੀਰੀਅਰ ਵਜ਼ੀਰ ਬੜਾ ਰੈਡ ਟੇਪ ਰਿਡਕਸ਼ਨ ਹੈ, ਆਜ ਇੱਕ ਮੁਸ਼ਰਕਾ ਇਹਨਾਂ ਨੇ ਇਜਲਾਸ ਕੀ ਜੋ ਹੈ ਉਹ ਮੇਜ਼ਬਾਨੀ ਕੀ ਥੀ, ਕੱਲ ਇਸ ਹਵਾਲੇ ਸੇ ਬਾਤ ਕਰੇਂਗੇ ਰੈਡ ਟੇਪ ਕੇ ਹਵਾਲੇ ਸੇ। ਔਰ ਤੋ ਚਲੀ ਜਨਾਬ ਆਪਸੇ ਇਜਾਜ਼ਤ ਚਾਹੇਂਗੇ, ਦੁਆ ਮੇਂ ਰੱਖੇਗਾ ਯਾਦ, ਹੌਸਲਾ ਨਹੀਂ ਹਾਰਨਾ, ਮਤਲਬ ਹੌਸਲਾ ਵੀ ਖੋੜਨਾ, ਚੀਜ਼ ਇਨ ਆਲਵੇਜ਼ ਫਾਲੋ ਯੂ ਹਾਰਟ, ਕਿਉਂਕਿ ਸਭ ਅੱਛੇ ਕੀ ਆਵਾਜ਼। ਪ੍ਰੋਗਰਾਮ ਕਾ ਰਾਬਤਾ ਕਰਮਾ 416-300-5600, ਬਸ਼ਰ ਜ਼ਿੰਦਗੀ ਇਨਸ਼ਾਅੱਲਾ ਹਮਾਰੀ ਮੁਲਾਕਾਤ ਕੱਲ ਸ਼ਾਮ 7 ਵਜੇ ਸਟੂਡੀਓ ਇੰਜੀਨੀਅਰ ਮਰੀਮ ਪਰ, ਮੇਜ਼ਬਾਨ ਅਸ਼ਰਫ ਭੱਟੀ ਕੋ ਦੀਜੀਏ ਇਜਾਜ਼ਤ, ਅੱਲਾ ਹਾਫਿਜ਼ ਔਰ ਸਪੁਰਦ ਇਮਾਨ।

0: Hi, I'm Realtor Sikhi. ਜੇ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਮੈਨੂੰ ਫੋਨ ਜ਼ਰੂਰ ਕਰੋ। ਮੈਂ ਤੁਹਾਨੂੰ ਪ੍ਰੋਫੈਸ਼ਨਲ ਐਡਵਾਈਸ ਦੇ ਕੇ ਤੁਹਾਡਾ ਘਰ ਲਿਸਟ ਕਰਾਂਗੀ ਸਿਰਫ $1,000 ਵਿੱਚ। ਜੀ ਹਾਂ, ਬਿਲਕੁਲ ਠੀਕ ਸੁਣਿਆ, ਓਨਲੀ $4,000। ਨੋ ਹਿਡਨ ਫੀਸ, ਨੋ ਸਰਪ੍ਰਾਈਜ਼ਸ। ਕਾਲ ਮੀ ਐਟ 647-408-7066. That is 647-408-7066. Just remember, you say sell and I say sold.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਧੂਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਧੂਵ ਨੂੰ
1: 647-739 87 10 647-739-8710। License number M200-3450.
3: वेलकम बैक फ्रेंड्स, एक बार फिर से आपका स्वागत है साउथ एशियन अनलिमिटेड रेडियो पर, मंडे टू फ्राइडे 12 to 2 PM, एंड दिस इज दैट टाइम ऑफ द शो जब हमारे साथ नीलम सिधूव जी मॉर्गेज क्वीन मॉर्गेज लाइन से होती हैं और हम मॉर्गेज के लेकर बातचीत करते हैं। कई बार कई ऐसे सवाल आपके होते हैं जो हम नीलम जी से पूछते हैं और हमें फिर पता चलता है कि भाई मॉर्गेज की दुनिया में एग्जैक्टली हो क्या रहा है। लॉट ऑफ पीपल आर, उनकी रिन्यूअल्स आर कमिंग अप, लॉट ऑफ रीफाइनेंस डील्स, lots and lots of stuff, लेकिन हर सवाल का जवाब नीलम जी के पास होता है। नंबर प्लीज नोट कर लीजिए, 647-739-8710। नीलम जी, थोड़ा स्वागत है साउथ एशियन अनलिमिटेड रेडियो ते।
4: थैंक यू सर जी, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਹੈਪੀ ਫ੍ਰਾਈਡੇ।
3: ਸਤਿ ਸ੍ਰੀ ਅਕਾਲ, ਹੈਪੀ ਫ੍ਰਾਈਡੇ। ਨੀਲਮ ਜੀ, ਅੱਜ ਕੀ ਨਈ ਖਬਰ ਤੁਸੀਂ ਲੈ ਕੇ ਆਏ ਆ? ਵਾਟ ਇਜ਼ ਇਟ ਦੈਟ ਯੂ ਵਾਂਟ ਟੂ ਟਾਕ ਅਬਾਊਟ ਟੂਡੇ ਟੂ ਦ ਬਿਊਟੀਫੁਲ ਲਿਸਨਰਸ?
4: ਮੈਂ ਬਿਲਕੁਲ ਠੀਕ ਆ ਜੀ। ਮੋਸਟ ਆਫ ਦ ਪੀਪਲ ਜਿਨ੍ਹਾਂ ਨੇ ਕੌਂਡੋ ਬੁੱਕ ਕਰਾਏ ਸੀ 2021 ਚ, 2 ਚ, 3 ਚ, ਜਦੋਂ ਵੀ ਬੁੱਕ ਕਰਾਏ ਸੀ, ਵਿਦ ਵੈਰੀ ਈਜ਼ੀ ਪੇਮੈਂਟ ਸਟਰਕਚਰ, 5,000 ਪਹਿਲੇ ਦੇ ਦਿਓ, 5% ਬਾਅਦ ਚ ਦੇ ਦਿਓ, ਫਿਰ ਇੰਨੀ ਕਿਸ਼ਤ, ਫਿਰ ਇੰਨੀ, ਫਿਰ ਇੰਨੀ, 5-6 ਕਿਸ਼ਤਾਂ ਚ ਤੁਸੀਂ 20% ਡਾਊਨ ਪੇਮੈਂਟ ਦੇਣੀ ਹੈ ਬਿਲਡਰ ਸੀ
3: ਜੀ।
4: ਅੱਜ ਉਹੀ ਜਿਨ੍ਹਾਂ ਨੇ 6 ਦਾ ਲਿੱਤਾ ਜਾਂ 7 ਦਾ ਲਿੱਤਾ ਜਾਂ 8 ਦਾ ਲਿੱਤਾ, ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਉਹ 1,50,000-2,50,000 ਤੱਕ ਘਟਣ ਦੀ ਪਈ ਹੈ। ਹੁਣ ਇਹਦੇ ਚ ਕੀ ਇਸ਼ੂ ਹੈ ਕਿ ਸਿੰਸ ਇੰਨੀ ਜ਼ਿਆਦਾ ਘੱਟ ਵੈਲਿਊ ਆਉਣ ਕਰਕੇ ਦੇ ਕੈਨ ਨਾਟ ਕਵਰ ਦੀ ਸ਼ੋਰਟ ਫਾਲ। ਦ ਨਵੀਂ ਨਿਊਜ਼ ਇਜ਼ ਅਬਾਊਟ ਦਿਸ ਇਜ਼, ਇਫ ਬਿਲਡਰ ਹੈਜ਼ ਨਾਟ ਪ੍ਰੋਵਾਈਡਡ ਯੂ ਦੀ ਕੌਂਡੋ ਗਾਈਡਲਾਈਨ, ਇਟਸ ਅ ਡਾਕੂਮੈਂਟ, ਇਫ ਹੀ ਹੈਵਨ ਪ੍ਰੋਵਾਈਡਡ ਯੂ, ਯੂ ਕੈਨ, ਪੋਟੈਂਸ਼ੀਅਲ ਇਜ਼ ਯੂ ਕੈਨ ਬੈਕ ਆਊਟ ਵਿਦਆਊਟ even their deposit se tusi lose kite.
3: Really? Wow.
4: Yes.
3: Wow. Okay.
4: So it's not very like popular yet, but it just came out.
3: Right.
4: This
3: right.
4: scenario just came out. If tusi 50,000, 60,000, lakh, 2 lakh jinna deposit ditta hai, but you do not have the condo guidelines, you can back out ki kyunki condo di jehdi appraisal hai oh puri nahi aandi pi. But that's a potential, as he said, it depending upon unna ne kidan di guidelines tonu dittiyan ya nahi dittiyan, that's a court case. If you are ready, I'm ready.

0: So talk to me. I'll definitely can take care of you for this subject.
1: Main thoda number ek vaar ithe repeat kar dwaan jehde log thonu sun rahe aa, and I think hundreds and hundreds of people are stuck in a situation like this. Neelam ji da number doston 647-739-8710. Aram se note kar lein, 647-739-8710. Ji Neelam ji.
0: Dooji kal nao, todi renewal annually ya. ਜਾਂ ਆ ਗਈ ਆ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵੇਟ ਟੂ ਸਟੈਂਡ ਆਪਾਂ ਕਰਨਾ ਕੀ ਆ ਵਟ ਡੂ ਉਹਨਾਂ ਨੇ ਕੀ ਇੰਟਰਸਟ ਰੇਟ ਦਿੱਤਾ ਤੁਸੀਂ ਕੀ ਚਾਹੁੰਦੇ ਹੋ ਜੇ ਤਾਂ ਸਿਰਫ ਇਕੱਲੇ ਇੰਟਰਸਟ ਰੇਟ ਤੇ ਗੱਲ ਟਿਕੀ ਹੋਈ ਆ ਦੈਨ ਡੋਂਟ ਵਰੀ ਤੁਹਾਨੂੰ ਬੈਂਕ ਨੇ ਅੰਡਰ 4% ਇੰਟਰਸਟ ਦਿੱਤਾ ਟਰਮ ਹੈਗੀ ਹੈ 25 ਸਾਲ ਜਾਂ 30 ਸਾਲ ਦੀ ਟਰਮ ਹੈ ਕਹਿੰਦੇ ਕਰਾ ਲਓ ਨੋਟ ਟਰਮ ਆਈ ਬੈਗ ਯੂ ਪਾਰਡਨ ਐਮੋਰਟਾਈਜੇਸ਼ਨ ਜੋ ਕਹਿੰਦੇ ਕਿ ਨੈਕਸਟ 25 ਸਾਲਾਂ ਦੇ ਵਿੱਚ 5 ਸਾਲ ਦੀ ਟਰਮ ਹੈ ਰੇਟ ਇਜ ਅੰਡਰ 4% ਵਿਚ ਇਜ 3.8, 3.9, 3.whatever. If ਤੁਹਾਡੇ ਕੋਲ ਡੈਟਸ ਹੈਗੀਆਂ ਕੰਸੋਲੀਡੇਟ ਕਰਨ ਦੇ ਲਈ ਵਿਚ ਇਜ ਤੁਹਾਡੇ ਕ੍ਰੈਡਿਟ ਕਾਰਡ ਭਰੇ ਹੋਏ ਆ ਲਾਈਨ ਆਫ ਕ੍ਰੈਡਿਟ ਭਰੀ ਹੋਈ ਹੈ ਜਾਂ ਤੁਸੀਂ ਸੈਕਿੰਡ ਮੌਰਗੇਜ ਚੁੱਕੀ ਹੋਈ ਹੈ ਜਾਂ ਘਰ ਚ ਕੋਈ ਵਿਆਹ ਸ਼ਾਦੀ ਆਉਣ ਵਾਲਾ ਤੁਸੀਂ ਕਿਤੇ ਜਾਣਾ ਯੂ ਨੀਡ ਸਮ ਮਨੀ then you call me and talk to me I can get you either tonya debts consolidate karke aur tonu cash la ke aur tonu line of credit tode equity de utte bana ke one small payment longer amortization much more better affordability de naal I can take care of you again number 647-739-8710 koi bhi mortgage da question hai kisi bhi tarah da And Joshi Sahib, I also would like to say, while I'm on the radio, if anyone has a question and they want to come and ask live, they always are more than welcome.
1: A gaya question ek menu. Menu ek text a gaya, listener tha, thought daily. I think they were waiting to ask you this question because this is big. And 647-739-8710, dosto, number hai Neelam ji ka. Neelam ji, saade ek listener hai gaya. ਇਹਨਾਂ ਦਾ ਨਾਂ ਹੈਗਾ ਉਮੇਰ ਜੀ ਪੁੱਛ ਰਹੇ ਆ ਕਿ ਬਰੈਂਪਟਨ ਦੇ ਵਿੱਚ ਹਾਈਸਟ ਰੇਟ ਆਫ ਮੋਰਗੇਜ ਡੈਲੀਨਕੁਐਂਸੀ ਇਨ ਕੈਨੇਡਾ ਹੋਇਆ ਨੀਲਮ ਜੀ ਰੀਅਲ ਇਸਟੇਟ ਐਕਸਪਰਟਸ ਵਾਰਨ ਦ ਕ੍ਰਾਈਸਿਸ ਕੁਡ ਗੈਟ ਵਰਸ ਕਹਿੰਦੇ ਨੀਲਮ ਜੀ ਆਪਕਾ ਇਸ ਕੋ ਲੇਕਰ ਕਿਆ ਰਾਏ ਹੈ ਉਹਨਾਂ ਨੇ ਇਗਜ਼ਾਮਪਲ ਇੱਕ ਮੈਨੂੰ ਉਹ ਆਰਟੀਕਲ ਹੀ ਐਕਚੁਲੀ ਉਮੇਰ ਜੀ ਨੇ ਭੇਜਤਾ ਉਹ ਕਹਿੰਦੇ ਕਿ ਇੱਕ ਅਲਗੋਮਾ ਯੂਨੀਵਰਸਿਟੀ ਹੈਗੀ ਆ ਬਰੈਂਪਟਨ ਦੇ ਵਿੱਚ ਜਿਹਦੇ ਵਿੱਚ 2024 ਦੇ ਵਿੱਚ 5400 ਸਟੂਡੈਂਟ ਪੜ੍ਹਦੇ ਹੁੰਦੇ ਸੀ ਜਿਹਦੇ ਵਿੱਚੋਂ 90% ਓਵਰਸੀਜ਼ ਸੀਗੇ ਉਹ ਕਹਿੰਦੇ ਹੁਣ ਸਪਤੰਬਰ ਦੇ ਵਿੱਚ ਸਿਰਫ 1000 ਸਟੂਡੈਂਟ ਹੀ ਪੜੂਗੇ ਕਿਉਂਕਿ ਫੈਡਰਲ ਕੱਟ ਹੋਇਆ ਟੂ ਇੰਟਰਨੈਸ਼ਨਲ ਸਟੂਡੈਂਟ ਨੰਬਰਸ ਕੰਟੀਨਿਊ ਤਾਂ ਮਤਲਬ ਬੇਸਿਕਲੀ ਉਹਨਾਂ ਦਾ ਪੁੱਛਣਾ ਹੈਗਾ ਕਿ ਭਾਈ ਬਰੈਂਪਟਨ ਦੀ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਤੁਸੀਂ ਕਿੱਦਾਂ ਦੇਖ ਰਹੇ ਆ ਕੀ ਹੋਊਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਰੈਂਪਟਨ ਦਾ ਹਾਲ
0: I don't want to debate on that too much but with my opinion market is not just for Brampton it also belong to Mississauga Bolton idhar udhar sare kithe Ontario is one right so je kalle it's not affecting just Brampton it's affecting everywhere
1: exactly
0: banks they used to do differently but now they are treating everybody differently like they are very very strict very strict so mortgages us hisab de utte jehdi I don't know ki real estate bare ki kinni zyada vikri thi ya ghat vikri thi according to my knowledge not my knowledge according to my opinion laga lo jab lokan di knowledge de naal jiddat da baro pata lagda paya te yes jehdi as well as sales sab kam thoda ja ghat hai ਪਰ ਵੀ ਕਦੇ ਨਹੀਂ ਪਏ ਬਟ ਦਿਸ ਇਜ਼ ਦੀ ਬੈਸਟ ਓਪਰਚੁਨਿਟੀ ਫੋਰ ਫਸਟ ਟਾਈਮ ਬਾਇਰਸ ਆਈ ਵਾਸ ਗੋਨ ਕਮ ਔਨ ਦਿਸ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਤੁਹਾਡਾ ਕੋਈ ਵੀ ਕੁਐਸਚਨ ਹੈ ਵੇਅਰ ਯੂ ਸਟੈਂਡ ਕਿੰਨੀ ਤਨਖਾਹ ਚਾਹੀਦੀ ਹੈ ਤੁਹਾਨੂੰ ਕਿੰਨੇ ਵਿੱਚ ਤੁਸੀਂ ਕੁਆਲੀਫਾਈ ਕਰਦੇ ਹੋ ਫਸਟ ਟਾਈਮ ਬਾਇਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ 1500 ਕਿਰਾਇਆ ਦਿੰਦੇ ਹੁਣ ਜੇ 2500 ਮੰਨ ਲਓ ਮੋਰਗੇਜ ਵੀ ਆ ਗਈ ਤਾਂ ਅਸੀਂ ਸਰਵਾਈਵ ਕਰ ਦਾਂਗੇ 2500 ਇਜ਼ ਨਾਟ ਓਨਲੀ ਜਸਟ ਦੀ ਵਨ ਆਈਟਮ ਇਹਦੇ ਮਗਰੋਂ ਤੁਹਾਡੇ ਬਿਜਲੀ ਬੱਤੀ ਪਾਣੀ ਪ੍ਰੋਪਰਟੀ ਟੈਕਸ ਕਈ ਕੁਛ ਹੁੰਦਾ
1: ਸਹੀ ਗੱਲ
0: ਆਲ ਟੇਕ ਸੈਮੀਨਾਰਸ ਇਫ ਯੂ ਆਰ ਲੁਕਿੰਗ ਫੋਰ ਕਿ ਫਸਟ ਟਾਈਮ ਵੀ ਜਸਟ ਤੁਹਾਨੂੰ ਗਾਈਡਲਾਈਨਸ ਚਾਹੀਦੀਆਂ ਕਿ ਆਪਾਂ ਕਿੰਨੇ ਨੂੰ ਕੁਆਲੀਫਾਈ ਕਰਦੇ ਹਾਂ ਕਿੰਨੇ ਕੁ ਤੱਕ ਜਾਣਾ ਚਾਹੀਦਾ ਜੇ 6 ਮਹੀਨੇ ਆਪਾਂ ਨਾ ਕੰਮ ਕਰੀਏ ਈਦਰ ਕਿਸੇ ਨੂੰ ਬੁਲਾਉਣਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਯੂ ਕਾਲ ਮੀ and I normally take every Friday between 4 to 5 those calls, particular about first-time buyers.
1: Very
0: and
1: nice.
0: I can answer all your questions.
1: एक्सलेंट दोस्तों, अगर आप फर्स्ट टाइम होम बायर हैं तो ये आपको फ्री एब्सोल्युटली कॉम्प्लीमेंट्री बिना किसी ऑब्लिगेशन के मौका मिल रहा है कि फ्राइडे को 4 से 5 बजे के बीच बीच में आप मॉर्गेज क्वीन नीलम सदोव जी के साथ संपर्क कर सकते हैं, कॉल कर सकते हैं, अपना क्वेश्चन पूछ सकते हैं. और जस्ट इन केस लॉट ऑफ टाइम्स फर्स्ट टाइम बायर्स के लिए बहुत प्लेजेंट और कुछ अनप्लेजेंट सरप्राइजेस भी होते हैं जो आपको पता नहीं होता है. आपको लगता है गूगल बाबा ने आपको सारे आंसर्स दे दिए. नहीं, ऐसा नहीं होता. नीलम जी इज़ द एक्सपर्ट. मॉर्गेज अलायंस की नीलम जी, नीलम सदोव ब्रोकर, जिन्हें हम कहते हैं मॉर्गेज क्वीन, क्योंकि जो काम कहीं नहीं होता वो नीलम जी एक बार कमिटमेंट कर लेती हैं, फिर वो खुद की भी नहीं सुनती. जबरदस्त तरीके से. हाँ जी नीलम जी.
0: थैंक यू सर.
1: जी नंबर दे दवा 6477398710. बहुत बहुत शुक्रिया थोड़ा.
0: थैंक यू सर.
1: थैंक यू जी. 6477398710 नीलम जी का नंबर है जिस पर आप कर सकते हैं उन्हें कॉल. और हीरो नंबर वन वॉज द फिल्म करिश्मा कपूर, और हीरो नंबर वन तो एक ही है इंडस्ट्री के, गोविंदा. पिछले काफ़ी सालों से करियर जो है उनका हीरो नंबर वन की जगह ज़ीरो नंबर वन चल रहा है. वेरी अनफॉर्चुनेट, बट ये किस्मत की बात है. करियर बुरा चल रहा है, वक्त बुरा चल रहा है, लेकिन हीरो तो फिर भी हीरो नंबर वन ही है. ऑल दैट अमेजिंग वर्क दैट ही इज डन सिंस हिज फर्स्ट फिल्म लव 86 एंड झूठा इल्ज़ाम दैट रिलीज्ड इन 86, एंड व्हाट अमेजिंग फिल्म्स उन्होंने 80s, 90s में की हैं, इवन ऑल द वे टिल पार्टनर. सातो जन्म, ब्यूटीफुल सॉन्ग, कुमार सानू की आवाज़ में. इन्जॉय. आई विल बी बैक.

0: ਪੈਣਾ ਤੇ ਤੁਹਾਨੂੰ ਸੁਣਨਾ ਵੀ ਪੈਣਾ। ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ, ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ।
1: ਸੋਹਣੇ ਫੇਸ ਵਾਲੀਏ, ਉੱਚੀ ਹੀਲ ਵਾਲੀਏ, ਗੁੱਚੀ ਵਾਲਾ ਸੱਚ ਪਾਵੇਂ ਦਿਲ ਤੇ ਥਵਾਰੀਏ।
0: ਫॉर ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ, ਵਿਜ਼ਿਟ kandaoptical.com ਔਰ ਕਾਲ 416-922-5263। ਕਾਂਡਾ ਆਪਟੀਕਲ, ਦ ਨੇਮ ਯੂ ਕੈਨ ਟ੍ਰਸਟ।